ਪਾ ਲਓ ਭੰਗੜਾ। ਭੰਗੜੇ ਪਾਉਣ ਨੂੰ ਵੱਡਾ ਮਤਲਬ ਚਾਹ ਹੁੰਦਾ ਸਭ ਨੂੰ ਭੰਗੜੇ ਪਾਉਣ ਦਾ, ਲੇਕਿਨ ਇਹ ਬਾਤ ਹੈ ਕਿ ਭੰਗੜੇ ਪਾਉਣ ਕੇ ਲਈ ਫਿਟਨੈਸ ਵੀ ਰੱਖਣੀ ਪੜਤੀ ਹੈ। ਸਭਸੇ ਜ਼ਿਆਦਾ ਹਾਈ ਐਨਰਜੀ ਹੋਤਾ ਹੈ ਭੰਗੜਾ, ਆਈ ਐਮ ਟੈਲਿੰਗ ਯੂ। ਵੈਸੇ ਤੋ ਲਾਵਣੀ ਵੀ ਬਹੁਤ ਹਾਈ ਐਨਰਜੀ ਡਾਂਸ ਹੈ, ਲੇਕਿਨ ਭੰਗੜੇ ਸੇ ਨਾ ਲੋਕੋਂ ਕਾ ਇੱਕ ਪਤਾ ਨਹੀਂ ਡਿਫਰੈਂਟ ਕਨੈਕਟ ਰਹਿਤਾ ਹੈ, ਕਿਉਂਕਿ ਉਸਮੇ ਇਤਨੀ ਬੀਟਸ ਹੋਤੀ ਹੈ, ਬਹੁਤ ਸਾਰੇ ਮੂਵਮੈਂਟਸ ਹੋਤੇ ਹੈ, ਐਂਡ ਇਟਸ ਅ ਫਨ ਡਾਂਸ। ਬਟ ਜਬ ਵੀ ਮੈਂ ਨੇਹਾ ਕੱਕੜ ਕੋ ਸੁਣਤੀ ਹੂੰ ਨਾ, ਤੋ ਮੁਝੇ ਲਗਤਾ ਹੈ ਕਿ ਓ ਮਾਈ ਗੋਸ਼, ਵੇਅਰ ਦ ਜਰਨੀ ਸ਼ੀ ਸਟਾਰਟਿਡ ਫਰੋਮ ਐਂਡ ਕਹਾਂ ਪੇ ਆ ਗਈ ਹੈ। ਆਲਦੋ ਸ਼ੀ ਆਲਸੋ ਫੇਸਿਸ ਲੋਟ ਆਫ ਕ੍ਰਿਟੀਸਿਜ਼ਮ, ਬਟ ਵੀ ਵਿਲ ਨੋਟ ਫੋਕਸ ਔਨ ਦੈਟ, ਵੀ ਓਨਲੀ ਫੋਕਸ ਔਨ ਮਤਲਬ ਕਿਤਨਾ ਪਿਆਰ ਸੇ ਉਹਨੇ ਇੰਡਸਟਰੀ ਮੇ ਕਦਮ ਰੱਖਾ ਥਾ, ਔਰ ਫਿਰ ਹਾਓ ਸਕਸੈਸਫੁਲ ਸ਼ੀ ਬਿਕੇਮ। ਓਬਵੀਅਸਲੀ ਜਬ ਆਪ ਬਹੁਤ ਸਕਸੈਸਫੁਲ ਹੋ ਜਾਤੇ ਹੋ ਤੋ ਨਜ਼ਰੋਂ ਮੇ ਆਤੇ ਹੋ ਤੋ ਕਭੀ ਕੁਛ ਅੱਛਾ ਬੁਰਾ ਸੁਣਨਾ ਹੀ ਪੜਤਾ ਹੈ, ਲੇਕਿਨ ਹਮੇ ਕਿਆ ਚੀਜ਼ ਅੱਛੀ ਸੁਣਨੀ ਹੈ ਆਪ ਯੇ ਬਤਾਏ, ਕਿਉਂਕਿ ਹਮਾਰਾ ਜੋ ਫੋਕਸ ਹੈ ਨਾ ਵੋ ਸਿਰਫ ਸਭ ਕੋ ਖੁਸ਼ ਕਰਨੇ ਮੇ ਹੈ, ਔਰ ਅਗਰ ਕਿਸੀ ਕੋ ਕੁਛ ਡਾਇਲਮ ਆਏ ਤੋ ਉਸਕੋ ਕਲੀਅਰ ਕਰਨੇ ਕੇ ਲੀਏ ਹਮ ਯਹਾਂ ਬੈਠੇ। ਜੈਸੇ ਆਪਨੇ ਪੂਛਾ ਕਿ ਆਜ ਵੋ ਹਮਨੇ ਯੂਜੁਅਲ ਨਹੀਂ ਬਤਾਇਆ, ਯੂਜੁਅਲ ਮੀਨਸ ਮੈਂ ਸਮਝ ਗਈ ਕਿਆ ਤਾਰੀਖ ਹੈ ਆਜ, ਆਜ 12 ਹੈ, ਮੁਝੇ ਯਾਦ ਹੈ, ਔਰ ਆਪਕੋ ਵੀ ਯਾਦ ਹੋਣੀ ਚਾਹੀਏ, ਮੁਝੇ ਆਤੀ ਬਤਾਨਾ ਪੜਤਾ ਹੈ ਆਜ 12 ਹੈ, ਇਟਸ 12th of May 2026, ਯੇ ਵੀ ਬਤਾਨਾ ਪੜਤਾ ਹੈ ਭਾਈ, ਬਹੁਤ ਇੰਪੋਰਟੈਂਟ ਹੈ। ਔਰ ਜਿਨਕੀ ਬਰਥਡੇਜ਼ ਹੈ, ਐਨੀਵਰਸਰੀਜ਼ ਹੈ, ਹਮੇਸ਼ਾ ਵਿਸ਼ ਕਰਤੇ ਹੈ, ਆਜ ਵੀ ਕਰੇਂਗੇ, ਥੋੜ੍ਹੀ ਦੇਰ ਬਾਅਦ ਕਰੇਂਗੇ। ਕੁਛ ਵੀ ਚੀਜ਼ ਆਜ ਬਹੁਤ ਇੰਪੋਰਟੈਂਟ ਹੈ, ਆਪਕੋ ਲਗਤਾ ਹੈ ਆਪਨੇ ਮਿਸ ਕਰ ਦੀ ਹੈ, ਪਲੀਜ਼ ਗੋ ਥਰੂ ਯੋਰ ਮੈਮਰੀ ਬੈਂਕ, ਔਰ ਉਸਮੇ ਦੇਖ ਕੇ ਬਤਾਓ ਕਿ ਕੁਛ ਐਸਾ ਹੈ ਜੋ ਆਪਨੇ ਮਿਸ ਕਰ ਦਿਆ, ਅਗਰ ਨਹੀਂ ਕੀਆ ਫੁੱਲ ਮਾਰਕਸ, ਅਗਰ ਕੁਛ ਮਿਸ ਕਰ ਦਿਆ ਤੋ ਅਭੀ ਵੀ ਟਾਈਮ ਹੈ, ਯੂ ਸਟਿਲ ਹੈਵ ਗੁੱਡ ਸੇ ਅਬਾਊਟ ਵਾਟ, ਪੂਰੀ ਰਾਤ ਹੋਣੇ ਮੇਂ ਵੀ ਕਿਤਨਾ ਟਾਈਮ ਹੈ ਨਾ, ਨੈਕਸਟ ਡੇ ਹੋਣੇ ਮੇਂ ਬਹੁਤ ਟਾਈਮ ਹੈ, ਬਹੁਤ ਘੰਟੇ, ਮੇਰਾ ਕਹਿਣੇ ਕਾ ਮਤਲਬ ਇਹ ਮਤਲਬ ਬਹੁਤ ਘੰਟੇ ਤੋ ਕੁਛ ਨਾ ਕੁਛ ਪਲਾਨ ਕਰ ਸਕਦੇ ਹੋ, ਔਰ ਆਪਣੇ ਆਪਕੋ ਰਿਡੀਮ ਕਰ ਸਕਦੇ ਹੋ, ਘਬਰਾਨੇ ਕੀ ਜ਼ਰੂਰਤ ਨਹੀਂ ਹੈ। ਫਿਲਹਾਲ ਇੱਕ ਜੋ ਚੀਜ਼ ਹੈ ਵੋ ਆਪਕੀ ਘਬਰਾਹਟ ਕੋ ਥੋੜ੍ਹਾ ਘਟਾ ਸਕਦੀ ਹੈ, ਵੋ ਕਿਆ ਹੈ, ਇਨਵਾਇਰਮੈਂਟ ਕੋ ਚੱਲ ਰਹੀ ਹੈ ਜਾਂ ਕੋਈ ਕਮਰਸ਼ੀਅਲ ਕੰਸਟਰਕਸ਼ਨ ਚੱਲ ਰਹੀ ਹੈ, ਤੋ ਜੋ ਹਮਾਰੇ ਇਨਵਾਇਰਮੈਂਟ ਮਿਨਿਸਟਰ ਹੈ ਉਹਨੇ ਬੋਲਾ ਹੈ, ਹੀ ਹੈਜ਼ ਡਿਸਾਈਡਿਡ ਦੈਟ ਦ ਕੰਸਟਰਕਸ਼ਨ ਸਾਈਟਸ, ਆਪਣੇ ਦੇਖਿਆ ਉਸ ਪਰ ਹਰੇ ਰੰਗ ਕੀ ਨੈਟ ਲਗੇ ਹੋਤੇ ਹੈ, ਬੜੇ ਐਸੇ ਬਹੁਤ ਹੀ ਪਤਲੇ ਕਿ ਮਤਲਬ ਹਮ ਚਲਤੇ ਉਸਕੇ ਪਾਸ ਸੇ ਵੀ ਨਿਕਲ ਜਾਏ ਨਾ ਤੋ ਐਸੇ ਉੜ ਜਾਤੇ ਹੈ, ਤੋ ਲੋਕੋਂ ਕੋ ਲਗਤਾ ਹੈ ਵੋ ਕਿਉਂ ਲਗਾਏ ਹੈ, ਵੋ ਇਸ ਲਈ ਲਗਾਇਆ ਜਾਤਾ ਹੈ ਕਿ ਜਬ ਵੀ ਕਹੀਂ ਪਰ ਕੰਸਟਰਕਸ਼ਨ ਹੋ ਰਹੀ ਹੋਤੀ ਹੈ ਔਰ ਬਹੁਤ ਜ਼ਿਆਦਾ ਮਿੱਟੀ ਉੜਤੀ ਹੈ ਨਾ, ਤੋ ਵੋ ਨਾ ਉੜੇ ਔਰ ਕੰਟਰੋਲਡ ਰਹੇ ਇਨਵਾਇਰਮੈਂਟ ਉਸ ਜਗ੍ਹਾ ਕੇ ਅਰਾਊਂਡ, ਐਂਡ ਇਵੈਂਚੁਲੀ ਪੋਲਿਊਸ਼ਨ ਕਮ ਹੋ। ਤੋ ਇਸੀ ਲਈ ਯੇ ਬਤਾਇਆ ਗਿਆ ਹੈ ਜੋ ਵੀ ਲੋਕ ਕੰਸਟਰਕਸ਼ਨ ਕਰਵਾ ਰਹੇ ਜਾਂ ਕਰ ਰਹੇ ਹੈ ਕਿ ਉਹ ਜੋ ਨੈੱਟ ਹੈ ਨਾ ਉਸਕਾ ਜੋ ਮਿਨੀਮਮ ਜੀ ਐੱਸ ਹੈ ਮਤਲਬ ਮੋਟਾਈ ਹੈ 100 ਹੋਣੀ ਚਾਹੀਏ, ਅਗਰ ਉਸੇ ਪਤਲਾ ਹੋਗਾ ਤੋ ਫਿਰ ਫਾਈਨ ਹੋਗੀ, ਯੇ ਸਭ ਨਹੀਂ ਚਲੇਗਾ। ਤੋ ਇਸੇ ਕੋਸ਼ਿਸ਼ ਯਹੀ ਹੈ, ਦੇਖੀਏ ਕੰਸਟਰਕਸ਼ਨ ਤੋਂ ਰੋਕੀ ਨਹੀਂ ਜਾ ਸਕਤੀ, ਹਾਲਾਂਕਿ ਜਬ ਕੰਸਟਰਕਸ਼ਨ ਰੁਕਤੀ ਹੈ ਤੋ ਸਭ ਕੋ ਬਹੁਤ ਦਿੱਕਤ ਹੋਤੀ ਹੈ, ਕਿਤਨੇ ਲੋਕ ਹੈ ਜਿਨਕੋ ਘਰ ਕਾ ਪੋਜ਼ੀਸ਼ਨ ਲੈਣਾ ਥਾ ਵੋ ਨਹੀਂ ਮਿਲ ਪਾ ਰਹਾ, ਬਿਕਾਜ਼ ਬੀਚ ਮੇ ਥੋੜ੍ਹੇ ਟਾਈਮ ਕੇ ਲਈ ਕੰਸਟਰਕਸ਼ਨ ਬੰਦ ਵੀ ਹੋ ਗਈ, ਔਰ ਬਹੁਤ ਸਾਰੇ ਫੈਕਟਰਸ ਹੋ ਜਾਤੇ ਹੈ। ਤੋ ਇਸੀ ਲਈ ਅਗਰ ਆਪ ਆਪਣੇ ਘਰ ਕਾ ਕੰਸਟਰਕਸ਼ਨ ਕਰਵਾ ਰਹੇ ਹੈ ਜਾਂ ਫਿਰ ਆਪਕਾ ਕੋਈ ਬਿਜ਼ਨਸ ਹੈ, ਤੋ ਅਗਰ ਆਪਕੋ ਅਭੀ ਤੱਕ ਨਹੀਂ ਪਤਾ ਚਲਾ ਥਾ ਤੋ ਮੈਨੇ ਆਪਕੋ ਬਤਾ ਦਿਆ ਹੈ, ਅਗਰ ਆਪ ਘਰ ਬਨਵਾਤੇ ਹੈ ਤੋ ਪਲੀਜ਼ ਮੇਕ ਸ਼ੋਰ ਕਿ ਉਸ ਪੇ ਜੋ ਨੈੱਟ ਹੈ ਵੋ ਹਰੇ ਰੰਗ ਕਾ 100 GSM ਕਾ ਹੋਣਾ ਚਾਹੀਏ, ਔਰ ਬਸ ਬਾਕੀ ਤੋ ਠੀਕ ਹੈ, ਜਿਤਨਾ ਹਮ ਧਿਆਨ ਰੱਖੇਂਗੇ ਚੀਜ਼ੋਂ ਕਾ, ਚੀਜ਼ੇ ਹਮਾਰਾ ਧਿਆਨ ਰੱਖੇਂਗੀ ਭਾਈ। ਔਰ ਅਭੀ ਆਪ ਬਹੁਤ ਸਾਰੀ ਚੀਜ਼ੋਂ ਕਾ ਧਿਆਨ ਰੱਖਵਾ ਰਹੇ ਹੈ ਮੁਝਸੇ, ਪੜ੍ਹਤੀ ਹੂੰ ਧੀਰੇ ਧੀਰੇ ਸਭ ਪੜ੍ਹ ਰਹੀ ਹੂੰ, ਬਸ ਇੱਕ ਵਾਰ ਫਿਰ ਸੇ ਆਪਕੋ ਬਤਾ ਦੇਤੀ ਹੂੰ, ਜੀ ਜੀ ਜੀ ਜੀ ਬਿਲਕੁਲ ਬਿਲਕੁਲ, ਹਮੇ ਸੁਣ ਰਹੇ ਹੈ, ਕਮਾਲ ਕਰ ਦਿਆ ਆਪਨੇ, ਵਹੀ ਹੂੰ ਗਜ਼ਬ ਕੀ ਗੀਤਾਂਜਲੀ ਸੋਨੀ।